ਵਾਸ਼ ਤਿਯਬੈ ਮੀਹੁੰਗੇ ਕੀ ਬੈਂ ਇਵਿਸ ਉਜੂਰੈ ਕ ਤਿਮੰ ਇਦਿਫਾ ਵਾਨਮ ਫਹੈ ਏਈ ਤਿਯਬੈ ਮੀਹੁੰ ਨਸ਼ ਤਿਮੰਨਯ ਧਰਮ ਦਿਵੂੰ ਅਵਾਹੰ ਮੈਨੂਵੀਨ ਵੇ ਅਧਿ ਇਕਲਾਂਗੀ ਖੋਮੇ ਖਮਿਗੇ ਮੱਚ ਮੋਲੰ ਹੇਕਿਵੇ ਉਡਗਿੰਵਾ ਰਸਖਲਾਂਗੇ।

0: ਵੇਨੇ ਗੁਤਕੀ ਸਵਾਲਕ ਜਵਾਬ ਦੇਈਆਂ ਦੇਵੇਨੀ ਗਿਨ ਫਹਰ ਬਯਾਨੁਗੇ ਜੁਮਲੇ ਕੇ ਬਯਾਨੁਗੇ ਜੁਮਲੇ ਵਿਜਾ ਲਿਆਣੀ ਕੰਗ ਉਗੋਇ ਹਾਮ ਕੁਰਾਨ ਮਿਸਾਲਕ ਵਾਰੇ ਏ ਬਵੇਹੇ ਇਹ ਕੰਗ ਵਾਰੇ ਵਿਹੇਨੇ ਇਹ ਕੰਗ ਨੋਣੀਆ ਮੀ ਬੁਣੇ ਵਿਦਾਨੇ ਮਿਉਤੀ ਫੋਤੇ ਕੇਵੇ ਇਹ ਬਯਾਨ ਕੁਰੀ ਇਹ ਬਯਾਨ ਕੁਫਾ ਬੁਣੇ ਦੇ ਕੌਮੇ ਜੁਮਲੇ ਇਹ ਬਯਾਨੁਗੇ ਜੁਮਲੇ ਕੰਮੇ ਬਲਾਨੀ ਦੇ ਮੀ ਕੇ ਕੌਮੇ ਜੁਮਲੇ ਗਵਿਸ ਇਮੇ ਫੁਰੀ ਹਮੇ ਲਿਆ ਉਨ੍ਹਾਂ ਨੇ ਇਸ ਬੇਕਾ ਖਬਰ ਕਾ ਬਯਾਨਕ ਦੇ ਮਿਉਣਨੀ ਮੀ ਅਮੁਰਗੇ ਜੁਮਲਾ ਅਮੁਰਗੇ ਜੁਮਲਾ ਗੇ ਦੇਵਤਰੇ ਮੁਦਰਸ ਫਾਹਕ ਕੁਲੰ ਇਹ ਗਦਾ ਅਮੁਰਾ ਮੀ ਆਦਿ ਨਫੀਗ ਅਮੁਰਾ ਗਦਾ ਅਮੁਰਕੀ ਏਕਮੇ ਕੁਰਮ ਮਜਬੂਰ ਕੁਰੋ ਨਫੀਗ ਅਮੁਰਕੀ ਏਕਮੇ ਹੁਟਮ ਮਜਬੂਰ ਕੁਰੋ ਮਿਸਾਲਕ ਬੁਣਿਆ ਹਮ ਮਿਹਾਰੁ ਮਿਗੇ ਨਿਕੁਣਾ ਸ਼ੇਵੇ ਨੋਣੋਣੀ ਹਮ ਮਿਹਾਰੁ ਮਿਗੇ ਨੁਕੁਮੇ ਏ ਗਦਾ ਅਮੁਰਗੇ ਜੁਮਲੇ ਤਿ ਇੰਤਨੁਨ ਤੇਦੁਵੇਗੇ ਨੁਵਾਣੇ ਏਵਸ ਅਮੁਰੇ ਏਕਮ ਏ ਨਫੀਗ ਅਮੁਰੋ ਮੀ ਇਹ ਮੀ ਦੇਵਤਰੁਗੇ ਅਮੁਰ ਹੁਣਾਣੀ ਅਮੁਰ ਵਿਜੈ ਅਮੁਰਗੇ ਜੁਮਲਾ ਕੌਮੇ ਗੋਤਕ ਕੁਰੇਸ ਇਹਮੇ ਮੀ ਤਿੰਬਾਵਤੁਗੇ ਜੁਮਲਾ ਆਮ ਕੌਮੇ ਹੁਣਾਣੀ ਦੇ ਲਿਉਨ ਤਕੁਗਾ ਮੀ ਜੁਮਲਾ ਤਾ ਵਾਕਿੰਗ ਏਂਗਿਹੁਰੇ ਬੇਨੁਕੁਰਮ ਫਸ਼ਾਫਿਆ ਵਰ ਰੀਤਵਾਣੇ ਜੁਮਲਾ ਤਾ ਜੁਮਲਾਗਾ ਮੀ ਪੈਰਾਗ੍ਰਾਫ਼ਗੇ ਤਿਰੇਗਾ ਮੀ ਜੁਮਲਾਗੇ ਬਾਵਤੰ ਅਦਾਕੁਰਾ ਦੌਰ ਵਰ ਮੁਹਿਮ ਏ ਤਫਾਤ ਅਤ੍ਤਰੁਗੇ ਜੁਮਲਾ ਬੇਨੁ ਕੋਗ੍ਗੇ ਏ ਬੁਣਦੇ ਉਲੇ ਇੱਚ ਬੁਣਦੀਫੀਆ ਖਿਆ ਮੀਹਾ ਸਾਫ ਵਾਲੇ ਬਿਸ ਬੁੜਵਾਨ ਉਲਮ ਫਿਲਾਲੇ ਬੁੜਵਾਨ
1: ਦਿਵੇ ਮੁਦਰਿਸ ਆਦਮ ਜ਼ਾਹਿਰ ਮੀ ਸਿਲਸਿਲਾਗੇ ਕੌਮੇ ਪ੍ರೋಗ್ರಾಮಿಗವೇಸ್ ದಿವೇಹಿ ಬಹಂ ಅಹುಲುವರಿ ಕುರುವ ಅದಿ ಬಸ್ ಬೇಣುಂ ಕುರುಮುಗ ಅಳುಗೊಂಡ್ ಮೆನ್ನ ಹೆದೆ ಗೋಸ್ತಕ ಮೆದು ಮಿದನಿ ವಾಹಕ ದಕ್ಕಮು ಮಿ ಹಫ್ತಾಗ ಬಸ್ ಮಗು ಮಿ ಬ್ಯಾಗ ಅಳುಗೊಂಡ್ ಮೆಮ್ಮಿ ಬಲಾಲನಿ ತಫಾತ್ ಲಿಯುಂತಕುಂ ಫಾಹ ಕುರವೆ ಬಯ ಲಿಯುಂತಕ ಕುಂ ಇಬಾರತಕ ಎಗುತುಂ ಫಾಹ ಕುರವನು ಕುಂ ಇಬಾರತಕ ಎ ಇಬಾರತ ಬೇಣುಂ ಕುರಾನೆ ರಂಗಳು ಗೊವ್ವಿದಾಳು ಎದೆ ವಾಣಿ ದಿವೆಹಿ ಮುದರಿಸ್ ಆದಮ್ ಜಾಹಿರ್

ਕੰਨਵਾਨ ਨਮੇ ਫਹ ਇਹਿੰਦੁ ਸਲਾਮ ਵਿਗਿਨ ਦਿਉਮਨਤੇ ਆਦਿ ਗਾਤੁ ਗਾਵਾ ਥਨਕੁੰ ਏਵਰਿੰਗ ਹਿੱਪਵਾ ਗਿੰਦਵਾਨਥੇ।

0: Hannan.
1: Aha. Adi me bunam meuleni ihtiyari jawab e beenum heyye huma.
0: Ihtiyari jawab e bes peer me numa nu to heri ekkala buna enu e ade comfortable beehwi ma.
1: E ade mulu enu de
0: vela da. Nade sama. Hita me ya liya huri ha chaka kulala pada adu ge verin eti beni.
1: E ma jawab rangale huma. Kom faratak kalava hasa kollari mi har program nimala vagutu jai femi oti huma kom faratak kalava hasa kollari
0: lava enne murata me sahasa kollani hama abadu salugunuge emme ekweri emme ga aduge timuge huri ha ba velinda den hama alugadu umidu kura varav sriti am mi demme ivunu kahala priti lava adu igen daaneka mang ehem vima epada lavatan adu ha itun tibbevi ਪੁਰੀਹਾ ਬੇਹੁਰਨਾ
1: ਕਾ ਆ ਵਾਰ ਰੀਤ ਲਾਵੇ ਹਮ ਹੂਮਾ ਗੇਨਸ ਤੇਣੀਗੇ ਹੂਮਾ
0: ਆ ਦੇ ਹਮ ਉਮੀਦ ਕਰਨ ਦੇ ਪੁਰੀਹਾ ਬੇਹੁਰਨਾ ਕਾ ਹਾਸਤ ਕੋਲੇ ਬੁਨੀ ਕਾ ਵਕੀ ਵਕੀ ਨਨ ਲੁਕੀ ਹੁਣ ਹਮ ਵਾਰ ਬਾਜਵੇ ਰੇ ਕਾ ਗੇ ਦੇ
1: ਵਾਰ ਬਾਜਵੇ ਰੁਫਾ ਵੇ ਰੇ ਕਾ ਗੇ ਦੇ ਹੂਮਾ ਵਕੀ ਵੇਲਾ ਨੀਗੇ
0: ਆਹ
1: ਦੇ ਆ ਦੇ ਹੂਮਾ ਯਾ ਵਕੀ ਵੇਲਾ ਫ ਮਿਹਾਰ ਮੇਵਣੇ ਸ਼ੋ ਨੀ ਮਾਲਾ ਵਗਤ ਜੇਫਾ ਮੇਰੇ ਕੇ ਸ਼ੋ ਵੇਸ ਪ੍ਰੋਡਿਊਸ ਕੋ ਫੇਦੀ ਫਿਨਾ ਫਿਰਕ ਔਰਨੇ ਆਪਰੇਟਰ ਕੀ ਸੁਦਾ ਹੁਸ਼ੇਲੀ ਅਲਗੰਡ ਅਜ਼ੀਜ਼ਾ ਫਾਰੂਕ ਇਹ ਮੈਂ ਹੁਣ ਤੇਰੇ ਨਵ ਸਵਾਰ ਉਫਾ ਵੇ ਰੇਕਾ ਇਹਦੇ ਮੋਹ ਵਕੀ ਵੇਲਾ ਨਾ ਦੇਂ ਮੇਰੇ ਉਰਨਾਣੀ ਕੁਰੀਆ ਖਬਰ ਗੜੀ ਖਬਰ ਗੜੀ ਆ ਕੋ ਬਦਲ ਕੁਰਾਨੀ ਨਾਫਿਜ਼ਾ ਅਬਦੁਰ ਰਸ਼ੀਦ